0: अस्सलाम वालेकुम दोस्तों, अज तुहानू असीं दस्सांगे कि दुनियादारी दे विच किवें रहना चाहीदा है। दुनियादारी जिहड़ी दोस्तों बड़ी मुश्किल है। हर बंदा अपने मतलब नूं एक दूसरे नूं मिलदा वा, मतलब तो बगैर कुछ भी नहीं है। किसी नूं किसी चीज़ दा मतलब है, किसी नूं किसी चीज़ दा। ਤੇ ਅੱਜ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜ਼ਿੰਦਗੀ 'ਚ ਕਿਸ ਤਰ੍ਹਾਂ ਰਹਿਣਾ ਚਾਹੀਦਾ ਤੇ ਕਿੱਦਾਂ ਦੀ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ। ਆਪਣੇ ਆਪ ਨੂੰ ਜਿਹੜਾ ਨਾ ਕਵਰ ਕਰ ਲਓ, ਦੁਨੀਆਦਾਰੀ ਤੋਂ ਦੂਰ ਕਰ ਲਓ ਤੇ ਆਪਣੇ ਅੱਲਾ ਤਾਲਾ ਦੇ ਨਾਲ ਦੋਸਤੀ ਲਗਾ ਲਓ। ਦੁਨੀਆਦਾਰੀ ਮੇਰੇ ਦੋਸਤ ਇੱਕ ਆਰਜ਼ੀ ਜ਼ਿੰਦਗੀ ਹੈ, इस तो बचो।
1: सुनते रहिए FM 101 101।

0: This is FM 101.
1: We will be back after this short commercial break. Stay with us.
2: अस्सलाम वालेकुम सामईन, प्रोग्राम जान है ते जहान है दे नाल ताहिरा जबीन हाजिर है। ए प्रोग्राम ताड़ी खिदमत विच अनवर हस्पताल वालों पेश कीता जांदा है। साडे नाल साडे प्रोग्राम च अज मौजूद ने होमियो डॉक्टर सईद अनवर सुलहरी साहब। डॉक्टर साहब साबका वाइस प्रिंसिपल ने लाहौर मेडिकल कॉलेज दे विच, ते डॉक्टर साहब दा अपने शोबे दे विच 32 साल दा तजर्बा है। सामईन तुहानू कोई भी मसला होए तुसी डॉक्टर साहब कोल ਕਲੀਨਿਕ ਆ ਸਕਦੇ ਹੋ। ਜਿਹੜੇ ਮਰੀਜ਼ ਕਲੀਨਿਕ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਵੀ ਦਵਾਈ ਮੰਗਵਾ ਸਕਦੇ ਨੇ। ਡਾਕਟਰ ਸਾਹਿਬ ਦਾ ਫੋਨ ਨੰਬਰ ਤੇ ਉਹਨਾਂ ਦੇ ਕਲੀਨਿਕ ਦਾ ਐਡਰੈਸ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 0300441380, ਯਾਨੀ 0300441380। ਡਾਕਟਰ ਸਾਹਿਬ ਦਾ ਦੂਸਰਾ ਨੰਬਰ ਨੋਟ ਕਰ ਲਵੋ 0341 6117790, यानी 0341 611 7790। डॉक्टर साहब दे क्लीनिक दे औकातकार ने दोपहर 12 बजे तो लैके शाम 5 बजे तक, ते रात 8 बजे तो लैके 11 बजे तक अपने क्लीनिक ते मरीज वेखते ने। ते आओ सामें डॉक्टर साहब नाल इना दे मुख्तलिफ मर्जा दे बारे च जिहड़े कि सानू सुनन वालिया ने कीते ने मैसेज, उना दे बारे च गलबात करने आ, ਤੇ ਕੁਛ ਬਿਮਾਰੀਆਂ ਦੇ ਬਾਰੇ ਚ ਡਾਕਟਰ ਸਾਹਿਬ ਨੂੰ ਤਫਸੀਲਨ ਸੁਣਨੇ ਆ ਅਸੀਂ ਜੀ। ਅਸਲਾਮ ਵਾਲੇਕੁਮ ਡਾਕਟਰ ਸਾਹਿਬ।
3: ਵਾਲੇਕੁਮ ਸਲਾਮ
2: ਡਾਕਟਰ ਸਾਹਿਬ। ਅੱਜ ਕੱਲ ਸ਼ੂਗਰ ਦਾ ਬਹੁਤ ਸਾਰੇ ਲੋਕਾਂ ਨੂੰ ਮਸਲਾ ਹੋ ਰਿਹਾ ਹੈ, ਸਾਨੂੰ ਕਾਫੀ ਮੈਸੇਜ ਮਸੂਲ ਵੀ ਹੁੰਦੇ ਨੇ, ਯਾਨੀ ਸ਼ੂਗਰ ਦੀ ਵਜ੍ਹਾ ਤੋਂ ਲੋਕਾਂ ਨੂੰ ਜਿਹੜੇ ਮਸਲੇ ਹੋ ਜਾਂਦੇ ਨੇ ਮਜ਼ੀਦ, ਤੇ ਉਹਦੇ ਬਾਰੇ ਚ ਸਾਨੂੰ ਮੈਸੇਜ ਆਏ ਨੇ ਇੱਕ ਦੋ, ਤੇ ਉਹ ਕਹਿੰਦੇ ਨੇ ਕਿ ਸਾਨੂੰ ਡਿਟੇਲ ਨਾਲ ਦੱਸੋ ਕਿ ਇਹਦੇ ਵਿੱਚ ਕਿਹੜੀ ਕਿਹੜੇ ਮਸਲੇ ਮਜ਼ੀਦ ਵੱਧ ਜਾਂਦੇ ਨੇ, ਪਰਹੇਜ਼ ਔਰ ਹੋਮਿਓਪੈਥਿਕ ਦੇ ਵਿੱਚ ਇਹਦਾ ਤਰੀਕਾ ਇਲਾਜ ਜੋ ਹੈ ਉਹ ਤੁਸੀਂ ਤਫਸੀਲਨ ਸਾਨੂੰ ਦੱਸ ਦਿਓ।
3: ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ੂਗਰ ਇੱਕ ਐਸੀ ਨਾਮਰਾਦ ਬਿਮਾਰੀ ਹੈ, ਜਦੋਂ ਇੱਕ ਵਾਰੀ ਲੱਗ ਜਾਂਦੀ ਹੈ ਫਿਰ ਬੜੀ ਮੁਸ਼ਕਲ ਜਾਨ ਛੱਡਦੀ ਹੈ। ਅਤੇ ਸ਼ੂਗਰ ਜਿਹੜੀ ਹੈ ਅਸਲ ਦੇ ਵਿੱਚ ਬਹੁਤੇ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਦਾ ਮੋਟਾਪਾ ਹੁੰਦਾ, ਖਾਸ ਤੌਰ 'ਤੇ ਪੇਟ ਦੇ ਉੱਤੇ ਚਰਬੀ ਚੜ੍ਹ ਜਾਂਦੀ ਹੈ, ਉਹਦੀ ਵਜ੍ਹਾ ਨਾਲ ਵੀ ਅਕਸਰ ਸ਼ੂਗਰ ਹੋ ਜਾਂਦੀ ਹੈ। ਬਾਜ਼ ਔਕਾਤ ਵਾਲਦਿਆਂ ਨੂੰ ਸ਼ੂਗਰ ਹੋਵੇ ਤਾਂ ਅੱਗੇ ਬੱਚਿਆਂ ਨੂੰ ਵੀ ਹੋ ਜਾਂਦੀ ਹੈ। ਅਤੇ ਸ਼ੂਗਰ ਜਿਹੜੀ ਐਸੀ ਬਿਮਾਰੀ ਹੈ ਕਿ ਇਹਦੇ ਹੋਮਿਓਪੈਥਿਕ ਬੜਾ ਅੱਛਾ ਅਤੇ ਮੁਅੱਤਰ ਇਲਾਜ ਮੌਜੂਦ ਹੈ, ਔਰ ਇਹਦੇ ਨਾਲ ਦਵਾਈਆਂ ਦੇ ਨਾਲ ਹਮੇਸ਼ਾ ਹੀ ਕੰਟਰੋਲ ਰਹਿੰਦੀ ਹੈ, ਔਰ ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਹੀ ਲੋਕ ਜਿਹੜੇ ਨੇ ਉਹ ਦਵਾਈ ਖਾ ਰਹੇ ਨੇ ਔਰ ਸ਼ਫਾਯਾਬ ਹੋ ਰਹੇ ਨੇ, ਔਰ ਇਹਦੇ ਕੋਈ ਦਵਾਈਆਂ ਦੇ ਸਾਈਡ ਇਫੈਕਟ ਕੋਈ ਨਹੀਂ। ਹਾਲਾਂਕਿ ਸ਼ੂਗਰ ਦੀ ਵਜ੍ਹਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਜਿਹਦੇ 'ਚ ਸ਼ੂਗਰ ਜਿਹੜੀ ਇਹ ਮਤਲਬ ਬੰਦੇ ਨੂੰ ਗੈਂਗਰੀਨ ਵੀ ਹੋ ਜਾਂਦੀ ਹੈ, ਪੈਰਾਂ ਦੇ ਉੱਤੇ ਜ਼ਖਮ ਬਣ ਜਾਂਦਾ, ਕਾਲੇ ਹੋ ਜਾਂਦੇ ਨੇ, ਉਸ ਤੋਂ ਬਾਅਦ ਬਾਜ਼ ਕੱਟਣੇ ਵੀ ਪੈ ਜਾਂਦੇ ਨੇ। ਅਤੇ ਸ਼ੂਗਰ ਵਾਲਿਆਂ ਨੂੰ ਚਾਹੀਦਾ ਕਿ ਪੈਰਾਂ ਨੂੰ ਵੀ ਆਮ ਤੌਰ 'ਤੇ ਰੋਜ਼ਾਨਾ ਰਾਤ ਨੂੰ ਅੱਛੇ ਸਾਬਣ ਦੇ ਨਾਲ ਸਾਫ਼ ਕਰਕੇ ਅਤੇ ਵੈਸਲੀਨ ਵਗੈਰਾ ਲਾ ਲੈਣ ਤਾਂ ਕਿ ਨਰਮ ਰਹਿਣ ਪੈਰ, ਅਤੇ ਪੈਰ ਉਹਨਾਂ ਦੇ ਫਟਣੇ ਨਹੀਂ ਚਾਹੀਦੇ। ਇਸ ਵਾਸਤੇ ਰੋਜ਼ਾਨਾ ਪੈਰਾਂ ਦੀ ਵੀ ਤਿਆਰ ਕਰਨੀ ਚਾਹੀਦੀ ਹੈ। ਗੈਂਗਰੀਨ ਇਸ ਚੀਜ਼ ਨੂੰ ਕਹਿੰਦੇ ਆ ਕਿ ਮਾਸ ਖਰਾਬ ਹੋ ਜਾਂਦਾ, ਕਾਲਾ ਹੋ ਜਾਂਦਾ, ਫਿਰ ਉਹ ਬਾਜ਼ ਕੱਟਣੇ ਪੈ ਜਾਂਦਾ। ਦੂਸਰਾ ਸ਼ੂਗਰ ਦੀ ਵਜ੍ਹਾ ਨਾਲ ਸਫੇਦ ਮੋਤੀਆ ਵੀ ਬਹੁਤ ਜ਼ਿਆਦਾ ਹੋ ਜਾਂਦਾ, ਕਾਲਾ ਮੋਤੀਆ ਵੀ ਹੋ ਜਾਂਦਾ, ਔਰ ਇਹਦੇ ਵਾਸਤੇ ਵੀ ਬੜੀਆਂ ਅੱਛੀਆਂ ਦਵਾਈਆਂ ਮੌਜੂਦ ਨੇ। ਸਨੇਰੀ ਆਈ ਡਰਾਪ ਹੁੰਦੇ ਨੇ ਉਹ ਪਾਣੇ ਹੁੰਦੇ ਨੇ, ਉਹਦੇ ਨਾਲ ਸਫੇਦ ਮੋਤੀਆ ਵੀ ਠੀਕ ਹੋ ਜਾਂਦਾ ਹੈ, ਕਾਲਾ ਮੋਤੀਆ ਦੇ ਵੀ ਉਹਦਾ ਬੜਾ ਅੱਛਾ ਅਸਰ ਹੈ। ਉਸ ਤੋਂ ਬਾਅਦ ਜੋੜਾਂ ਦੀਆਂ ਦਰਦਾਂ ਸ਼ੂਗਰ ਵਾਲਿਆਂ ਨੂੰ ਰਹਿਣ ਲੱਗ ਪੈਂਦੀਆਂ ਨੇ, ਗੁਰਦੇ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਨੇ, ਗੁਰਦਿਆਂ ਦੇ ਮਤਲਬ ਸੋਜਿਸ਼ ਵੀ ਹੋ ਜਾਂਦੀ ਹੈ, ਸ਼ੂਗਰ ਦੀ ਵਜ੍ਹਾ ਨਾਲ ਫਾਲਜ ਵੀ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੋ ਜਾਂਦਾ, ਅਤੇ ਕਈ ਲੋਕਾਂ ਨੂੰ ਫਾਲਜ ਹੋ ਵੀ ਜਾਂਦਾ ਹੈ, ਕਿਉਂਕਿ ਸ਼ੂਗਰ ਦੀ ਵਜ੍ਹਾ ਨਾਲ ਵੇਨ ਵਗੈਰਾ ਜਿਹੜੀਆਂ ਨਾਲੀਆਂ ਹੁੰਦੀਆਂ ਉਹਨਾਂ 'ਚ ਚਰਬੀ ਕੋਲੈਸਟ੍ਰੋਲ ਆਸਤਾ ਆਸਤਾ ਜਮ੍ਹਾਂ ਹੋ ਜਾਂਦਾ, ਉਹ ਸਖਤ ਹੋ ਜਾਂਦੀਆਂ ਨੇ, ਤੇ ਇਹ ਸਾਰੇ ਮਸਲਿਆਂ ਦਾ। ਉਸ ਤੋਂ ਇਲਾਵਾ ਮੈਦਾ ਜਿਹੜਾ ਹੈ, ਮੈਦੇ ਜਲਨ ਵਗੈਰਾ ਰਹਿਣਾ, ਜਲਨ ਅਲਸਰ ਬਣ ਜਾਣਾ, ਇਹ ਸ਼ੂਗਰ ਵਾਲਿਆਂ ਨੂੰ ਵੀ ਅਕਸਰ ਇਹ ਮਸਲੇ ਹੋ ਜਾਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਅੱਛੀਆਂ ਬਿਮਾਰੀਆਂ ਦਾ ਇਲਾਜ ਮੌਜੂਦ ਹੈ, ਜਿਹਦੇ 'ਚ ਹਾਫਜ਼ਾ ਦੀ ਕਮਜ਼ੋਰੀ ਹੋ ਜਾਂਦੀ ਹੈ, ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ, ਅਤੇ ਕੁਝ ਲੋਕਾਂ ਨੂੰ ਜਿਹੜਾ ਹੈ ਉਹ ਚਾਹੀਦਾ ਕਮ ਅਜ਼ ਕਮ ਹਰ ਬੰਦੇ ਨੂੰ ਪੈਦਲ ਚੜ੍ਹਨਾ ਚਾਹੀਦਾ, ਜਿਹਦੇ 20 ਮਿੰਟ ਪੈਦਲ ਸਰ ਬਣ ਜਾਣਾ, ਇਹ ਸ਼ੂਗਰ ਵਾਲਿਆਂ ਨੂੰ ਵੀ ਅਕਸਰ ਇਹ ਮਸਲੇ ਹੋ ਜਾਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਅੱਛੀਆਂ ਬਿਮਾਰੀਆਂ ਦਾ ਇਲਾਜ ਮੌਜੂਦ ਹੈ, ਜਿਹਦੇ 'ਚ ਹਾਫਜ਼ਾ ਦੀ ਕਮਜ਼ੋਰੀ ਹੋ ਜਾਂਦੀ ਹੈ, ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ, ਅਤੇ ਕੁਝ ਲੋਕ

0: ਉੱਤੇ ਦਿਮਾਗ ਨੂੰ ਦਰਦ ਹੋ ਜਾਂਦੀ ਹੈ, ਜਾਂ ਨੂੰ ਜਿਹੜਾ ਠੋਡੀ ਦੇ ਥੱਲੇ ਹਿੱਸਾ ਹੈ ਮੂੰਹ ਦਾ, ਉੱਥੇ ਵੀ ਦਰਦ ਸ਼ੁਰੂ ਹੋ ਜਾਂਦੀ ਹੈ। ਅਤੇ ਅੱਲਾਹ ਤਾਲਾ ਤੁਹਾਨੂੰ ਸ਼ਫਾ ਦੇਵੇਗਾ ਇਨਸ਼ਾਅੱਲਾ। ਤਾਂ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਡਾਇਆਕਾਰਟੀ, ਇਹ ਤੁਸੀਂ ਡਾਇਆਕਾਰਟ ਇਸਤੇਮਾਲ ਕਰਨੇ ਨੇ 10 ਕਤਰੇ ਦਿਨ 'ਚ 3 ਦਫ਼ਾ। ਇਸ ਤੋਂ ਇਲਾਵਾ ਤੁਸੀਂ ਅਜਵਾ ਖਜੂਰ ਦੇ ਗੁਟਲੀ ਸਮੇਤ ਪੇਸਟ ਬਣਾ ਕੇ ਉਹ ਵੀ ਤੁਸੀਂ ਸ਼ੁਰੂ ਕਰੋ, ਕਿਉਂਕਿ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਇਹ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ। ਅਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ, ਬਾਜ਼ਾਰੋਂ ਲੈ ਕੇ ਅਜਵਾ ਖਜੂਰ ਦੇ ਆਪੇ ਪੇਸਟ ਬਣਾ ਲਓ ਅਤੇ ਉਹਦਾ ਸੁਬਹ ਸ਼ਾਮ 1 ਚਮਚ ਸੁਬਹ ਸ਼ਾਮ ਇਸਤੇਮਾਲ ਕਰੋ।
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਹੈ ਗ੍ਰੀਨ ਟਾਊਨ ਲਾਹੌਰ ਤੋਂ। ਲਿਖਦੀਆਂ ਨੇ ਕਿ ਮੈਨੂੰ ਕਮਰ ਚ ਦਰਦ ਰਹਿੰਦੀ
0: ਜੀ,
1: ਔਰ ਅਕਸਰ ਲੱਤਾਂ ਚ ਵੀ ਦਰਦ ਹੁੰਦੀ ਹੈ, ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ ਚ। ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ ਰਹਿੰਦੀ ਹੈ ਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ। ਅੱਲਾਹ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫੀ ਆਰਾਮ ਹੈ। ਇਹਨਾਂ ਨੇ ਮਜ਼ੀਦ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ।
0: ਹਾਂਜੀ, ਇਹਨਾਂ ਗੋਡਿਆਂ ਚ ਗੈਪ ਆ ਗਿਆ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫੀ ਗੋਡਿਆਂ ਦਰਦ ਰਹਿੰਦੀ ਸੀ, ਹੱਡੀਆਂ ਦੇ ਵਿੱਚ ਗੈਪ ਹੈ, ਹੱਡੀਆਂ ਕਮਜ਼ੋਰ ਹੋ ਗਈਆਂ ਨੇ। ਅਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ ਕਲਕੇਰੀਆ ਫਾਸਟ 6X ਅਤੇ ਕਲਕੇਰੀਆ ਫਲੋਰ 6X, ਇਹ ਤੁਸੀਂ ਦੋਨੋਂ ਦਵਾਈਆਂ 4-4 ਗੋਲੀਆਂ ਦਿਨ 'ਚ 4 ਦਫ਼ਾ ਤੁਸੀਂ ਇਸਤੇਮਾਲ ਕਰਨੀਆਂ ਨੇ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ VP ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ ਮਜ਼ੀਦ 2-3 ਮਹੀਨੇ। ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਗੋਡਿਆਂ ਦਾ ਗੈਪ ਵੀ ਆਸਤਾ ਆਸਤਾ ਠੀਕ ਹੋ ਜਾਏਗਾ।
1: ਜੀ ਸਾਹਮਣੇ ਸਾਡੇ ਨਾਲ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਫਰਹਾਨ ਸਾਹਿਬ ਨੇ ਕੀਤਾ ਸਾਨੂੰ DHA ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ, ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ, 500 ਤੱਕ ਵੀ ਚਲੀ ਜਾਂਦੀ ਸੀ। ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ, ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲੈ ਕੇ ਗਏ ਹਾਂ, ਮੇਰੀ ਸ਼ੂਗਰ ਹੁਣ ਨਾਰਮਲ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਦੱਸ ਦਿਓ ਕਿ ਕਿੰਨਾ ਅਰਸਾ ਮੈਂ ਮਜ਼ੀਦ ਦਵਾਈ ਖਾਣੀ ਹੈ ਇਹਦੇ ਬਾਰੇ 'ਚ, ਔਰ ਪਰਹੇਜ਼ ਦੇ ਬਾਰੇ 'ਚ ਦੱਸ ਦਿਓ, ਔਰ ਸ਼ੂਗਰ ਵਾਲੀ ਦਵਾਈ ਮੈਨੂੰ ਅਰਸਾਲ ਕਰ ਦਿਓ।
0: ਹਾਂਜੀ, ਸ਼ੂਗਰ ਦੀ ਤੁਹਾਡੀ ਦਵਾਈ ਸੀ ਸਜ਼ੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5-5 ਕਤਰੇ ਸੁਬਹਾ ਦੁਪਹਿਰ ਸ਼ਾਮ ਇਸਤੇਮਾਲ ਕਰਨੇ ਨੇ। ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ, ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ, ਨਜ਼ਰ ਕਮਜ਼ੋਰੀ, ਧੁੰਦਲਾਪਨ ਆ ਜਾਣਾ, ਜੋੜਾਂ ਦੀਆਂ ਦਰਦਾਂ, ਮਿਹਦਾ ਖਰਾਬ, ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ, ਸਾਬੀ ਕਮਜ਼ੋਰੀ, ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ ਅਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ, ਉਹਨੂੰ ਕਹਿੰਦੇ ਹਾਂ ਅਸੀਂ HbA1c, ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ ਹੈ।
1: ਜੀ ਸਾਹਮਣੇ ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਨਵੀਦ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ। ਇਹਨਾਂ ਨੂੰ ਅੱਖਾਂ ਦਾ ਮਸਲਾ, ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆ ਉਤਰ ਆਇਆ ਸੀ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ, ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ, ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ। ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ, ਔਰ ਅੱਲਾਹ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਮੈਂ ਦਵਾਈ ਮਜ਼ੀਦ ਅਰਸਾਲ ਕਰ ਦਿਓ।
0: ਜੀ ਬਿਲਕੁਲ, ਮੋਹਰਿਆਂ ਦਾ ਮਸਲਾ ਹੋਵੇ ਜਾਂ ਨਜ਼ਰ ਕਮਜ਼ੋਰ ਹੋ ਜਾਵੇ, ਇਹਨਾਂ ਦੇ ਅਸਲ 'ਚ ਨਜ਼ਰ ਦੇ ਵਿੱਚ ਸਫੇਦ ਮੋਤੀ ਸੀ, ਉਹਦੀ ਵਜ੍ਹਾ ਨਾਲ ਇਹ ਮਸਲਾ ਹੋ ਰਿਹਾ ਸੀ ਕਿ ਇਹਨਾਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਸੀ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡ੍ਰਾਪ, ਇਹ ਤੁਸੀਂ 2-2 ਕਤਰੇ 3 ਟਾਈਮ ਪਾਉਣੇ ਨੇ। ਅਤੇ ਇਸ ਤੋਂ ਇਲਾਵਾ ਮੋਹਰਿਆਂ ਵਾਸਤੇ, ਜੋੜਾਂ ਵਾਸਤੇ ਤੁਹਾਡੀ ਦਵਾਈ ਜਿਹੜੀ ਹੈ ਉਹ ਕਾਲੋਸਨ 30-5 ਕਤਰੇ ਸੁਬਹਾ ਦੁਪਹਿਰ ਸ਼ਾਮ ਪੀਣੇ ਨੇ। ਦੋਨਾਂ ਦਵਾਈਆਂ ਅਸੀਂ ਤੁਹਾਨੂੰ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਮਜ਼ੀਦ ਤੁਸੀਂ 1 ਮਹੀਨਾ ਇਸਤੇਮਾਲ ਕਰੋ ਅਤੇ ਇਨਸ਼ਾਅੱਲਾ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ, ਸਫੇਦ ਮੋਤੀਆ ਵੀ ਠੀਕ ਹੋ ਜਾਏਗਾ, ਉਹਦੇ ਵਾਸਤੇ ਤੁਹਾਨੂੰ ਆਪਰੇਸ਼ਨ ਦੀ ਵੀ ਜ਼ਰੂਰਤ ਨਹੀਂ ਰਹੇਗੀ।
1: ਜੀ ਸਮੇਂ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 03-00-4-4-1-3-8-6-0-0-300-44-13-860-60। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤ ਕਾਰ ਨੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਇਹ ਵੀ ਸਾਨੂੰ ਕੀਤਾ ਹੈ ਫਰਜ਼ਾਨਾ ਬੀਬੀ ਨੇ। ਇਹਨਾਂ ਦੀ ਉਮਰ 35 ਸਾਲ ਹੈ। ਲਿਖਦੀਆਂ ਨੇ ਕਿ ਮੈਨੂੰ ਦਮੇ ਦਾ ਮਸਲਾ ਡਾਕਟਰ ਸਾਹਿਬ, ਸਾਹ ਅਕਸਰ ਖਰਾਬ ਹੋ ਜਾਂਦਾ ਸੀ, ਇਹਨਾਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਮਸਲਾ ਰਿਹਾ। ਇਹਨਾਂ ਨੇ ਤੁਹਾਡੇ ਕੋਲੋਂ 2 ਮਹੀਨੇ ਦਵਾਈ ਖਾਧੀ ਹੈ। ਲਿਖਦੀਆਂ ਨੇ ਕਿ ਡਾਕਟਰ ਸਾਹਿਬ ਮਜ਼ੀਦ ਮੈਂ ਦਵਾਈ ਅਰਸਾਲ ਕਰ ਦਿਓ, ਮੇਰਾ ਮਸਲਾ ਕਾਫੀ ਬਿਹਤਰ ਹੈ, ਬਸ ਕਦੀ ਕਦੀ ਕਹਿੰਦੇ ਨੇ ਕਿ ਚੱਲਣ ਫਿਰਨ ਨਾਲ ਸਾਇੰਸ ਜ਼ਰਾ ਇਹਨਾਂ ਦਾ ਖਰਾਬ ਹੁੰਦਾ ਹੈ।
0: ਹਾਂਜੀ, ਦਮੇ ਦਾ ਵੀ ਬੜਾ ਅੱਛਾ ਤੇ ਹੋਮਿਓਪੈਥੀ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਸਾਹ ਚੜ ਜਾਣਾ, ਸਾਹ ਮੁਸ਼ਕਲ ਹੋ ਜਾਣਾ, ਉਸ ਤੋਂ ਇਲਾਵਾ ਆਮ ਤੌਰ ਤੇ ਦਮਾ ਜਿਹੜਾ ਹੈ, ਕੁਝ ਲੋਕ ਪਹਿਲੇ ਕਹਿੰਦੇ ਰਹੇ ਦਮਾ ਦਮ ਨਾਲ ਹੈ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਹੋਣ ਇਹਦਾ ਅੱਛਾ ਤੇ ਬੜਾ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਆਰਸੈਨਿਕ ਦੀ, ਇਹ 5-3 ਸੁਬਹਾ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ ਤੇ ਇਨਸ਼ਾਅੱਲਾ ਇਹਦੇ ਨਾਲ ਦਮਾ ਤੁਹਾਡਾ ਕੰਟਰੋਲ ਰਹੇਗਾ, ਤੇ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ। ਇਸ ਤੋਂ ਇਲਾਵਾ ਤੁਸੀਂ
1: जी डॉक्टर साहब, अगला मैसेज सानू हाफजाबाद तो ही कीता है। सलीम साहब ने इन्होंने लिखते ने कि सानू मैनू बहुत ज्यादा मसला सी शुगर की वजह तो नज़र कमजोर हो गई है, नाल नाल इन्हां नू असाबी कमजोरी भी सी। ए कहंदे ने कि मैं तुहाडे कोल एक महीने की दवाई मंगवाई सी, मेरी शुगर हुण कंट्रोल है। इन्हां ने मजीद सेहत की बेहतरी वास्ते दवाई इरसाल करन वालों लिखिया है।
0: हाँ जी, शुगर की दवाई तुहानू असीं भेज रहे हां। तुहाडी दवाई जी असरफाद मदर टिंक्चर है, तुसीं मजीद अजे एक महीना खाओ, इंशाल्लाह इहदे नाल तुहाडियां सारियां बीमारियां दूर हो जांदियां
1: जी। ਸਮੇਂ ਆਖਰ ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ। ਫੋਨ ਨੰਬਰ ਹੈ ਜੀ 0300 44 1386 0, ਯਾਨੀ 0300 44 1386 0। ਸਮੇਂ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਹੈ। ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਨੂੰ ਤੇ ਤਾਹਿਰਾ ਜਬੀਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।
2: सुनते रहिए FM 101 101।

0: शुक्रिया, आपने FM 101 ट्यून किया।
1: निकाह खुशियों भरे एक खूबसूरत सफर का आगाज है। इसका बरवक्त इंदराज एक कानूनी तकाजा है जो इस सफर को महफूज बनाता है। निकाह के बाद एक अहम काम अक्सर नजरअंदाज हो जाता है जो आगे चलकर परेशानी का बाइस भी बन सकता है, लिहाजा इस काम की बरवक्त तकमील यकीनी बनाएं। नादरा रिकॉर्ड में अज़दवाजी हैसियत अपडेट कराएं। नादरा रिकॉर्ड में शादी का इंदराज कानून की नज़र में आपकी अज़दवाजी हैसियत का एतराफ है जो मुस्तकबिल में शनाख्ती कार्ड की तजदीद, पासपोर्ट के इजरा, खानदानी रिकॉर्ड और दीगर सरकारी अमूर में मददगार साबित होता है। यूनियन काउंसिल में निकाह का इंदराज होने के बाद करीबी नादरा दफ्तर तशरीफ लाएं या पाक आईडी मोबाइल ऐप के जरिए अपनी अज़दवाजी हैसियत अपडेट कराएं। नादरा, आपकी शनाख्त, आपकी पहचान।
2: सुनते रहिए FM 101।
3: सोचिए, जब दुनिया सुनाई तो दे मगर दिखाई ना दे। लाहौर, जहां हर गली में एक कहानी है, लेकिन कुछ आंखें ऐसी भी हैं जिनकी रोशनी धुंधला चुकी है। लेकिन अब नहीं, 13 जून अलशफा ट्रस्ट आई अस्पताल इन्हीं आंखों का नूर वापस लौटाने अब आ रहा है आपके शहर लाहौर में।
0: शुक्रिया, आपने FM 101 ट्यून किया।
3: 13 जून पीसी होटल लाहौर आइए और दें अलशफा ट्रस्ट आई अस्पताल का साथ। किसी की जिंदगी का अंधेरा हमेशा के लिए मिटाने में अपना हिस्सा डालें। मजीद मालूमात, टिकट और टेबल की बुकिंग के लिए अभी हमारी वेबसाइट विजिट करें www.alshifaeye.org।
2: सुनते रहिए FM 101।
0: शुक्रिया, आपने FM 101 ट्यून किया।
2: सुनते रहिए FM 101।
4: हर्बल एक्सपर्ट प्रोफेसर सुलेमान दे तिब्बी मशवरे।
5: अपने सोने भैन भरावां ते बुजुर्गां लई बहुत बहुत सारियां दुआवां लै के तुहाडी अपनी मेज़बान साइमा तुहाडी खिदमत लई हाजिर है ते सलाम अर्ज़ करदी है। मेरे सोने भैन भराओ, तुसीं जाणदे हो कि साडा इह प्रोग्राम बहुत ही वखरा ते खास है, क्योंकि इस प्रोग्राम विच तुसीं सुणदे हो
4: प्रोफेसर सुलेमान दे तिब्बी मशवरे। प्रोफेसर सुलेमान
5: बारे सारी दुनिया जाणदी है कि इन्हां तों वध ते सियाणा पूरे पाकिस्तान विच नहीं। भैन भराओ, तुसीं वी प्रोफेसर सुलेमान नाल मिलना चाहुंदे होवोगे, पर जरा ठहर जाओ। पहले मैं तुहानूं अपना पता ते टैलीफोन नंबर लिखवानी हां ताकि तुसीं वी प्रोफेसर सुलेमान नाल आप आके मिल सको, इलाज बारे गल भी कर सको। ते लिखो भैन भराओ, कागज़ पेंसिल संभाल लो, ते यह हैगा साडा पता।
4: सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड लाहौर। फोन नंबर 042-377-27160 यानी 042-377-27160। मोबाइल नंबर है 03004142608 यानी 03004142608। ते साडा ईमेल एड्रेस है suleiman.dawakhana@gmail.com।
5: पता तुहाडे कोल आ गया है, हुण तुसीं सानूं ईमेल्स ते SMS जरूर लिखणा, ते मैं वी तुहानूं इही कहांगी कि सुलेमान साहब नूं आ के मिलो ताकि तुहाडा इलाज चंगी तरह होवे। ते लो जी सोहणे भैण भराओ, हुण मिलणे आ पाकिस्तान दे खास ते मशहूर
4: हर्बल एक्सपर्ट
5: जनाब प्रोफेसर सुलेमान साहब नाल। सुलेमान साहब जी आया नूं ते उहनां भैण भराओ वल्लों जिन्हां ने तुहानूं
4: ईमेल्स ते SMS
5: लिखे ने, बहुत सारियां दुआवां ते सलाम पेश करनी है।
6: साइमा जी, मैं भी अपने सारे भैन भरावां नूं सलाम कहना वा ते दुआ करना कि सोहना रब اپنے پیارے حبیب صلی اللہ علیہ وآلہ وسلم دے صدقے ہر بندے نوں بیماریاں تو بچاویں۔
5: آمین آمین۔ سلیمان صاحب، ساڈے بھین بھرا تواڈے مشوریاں نوں ڈیک رہے ہونگے
6: جی،
5: تے جے تسی آکھو تے میں ای میلز تے ایس ایم ایس پڑھاں۔
6: جی جی ضرور پڑھو جی۔
5: جی ای میل تے لکھا ہے جی، محمد اکرم صاحب نے لکھی ہے
6: جی،
5: سلیمان صاحب میرا نو کچھ بڑی پریشان کرنے والی تکلیف ہے تے انہاں نے بڑے حکیماں تو علاج بھی کروایا پر انہاں نو کوئی فائدہ جڑا نہیں ہویا
6: جی۔
5: سلیمان صاحب لکھدے نے کہ 2 سال پہلا میرا ویاہ ہویا سی۔
6: ویاہ سی یعنی شادی ہوئی سی؟
5: ہاں جی شادی ہوئی سی۔ مینوں لگدا تاں اج میری پنجابی
6: تشریف لے آؤ، میں بہت ہی چنگی فائدہ دین والی دعا تیار کر دواں گا، سونے رب دی مہربانی نال تسی ٹھیک ہو جاؤ گے۔
5: سلیمان صاحب
6: جی جی،
5: اے رپورٹاں جی ہے کی انہاں دی؟
6: اے جی انہاں دی میں رپورٹ سمجھ جاندے دیکھی ہے۔
5: اچھا جی، اوہو،
6: تے میں عرض کردا کہ ایڈا وڈا مسئلہ نہیں، ایسے ہزاراں مریض ساڈے کول آئے نے تے انشاءاللہ رب دی مہربانی نال ٹھیک ہو گئے نے، تے انشاءاللہ تعالی انہاں دی میں دل دی مراداں پوریاں ہو جان گی
5: انشاءاللہ تعالی انشاءاللہ تعالی۔ سلیمان صاحب، ساڈے پنڈاں وچ ٹھڈ دیاں بہت بیماریاں نے۔
6: ہاں جی ہاں جی، اج کل بڑی وبا پھیلی ہے
5: تے اج وی سانوں اس بارے بہت سارے ای میلز تے ایس ایم ایس موصول ہوئے نے۔
6: جی جی،
5: تسی دے بارے کچھ کہنا چاہو گے؟
6: سہما جی، گل اے وے کہ پنڈاں وچ رہن والے بھین بھرا اپنی صحت دی حفاظت لئی او دی صفائی ستھرائی دا بالکل خیال نہیں رکھدے۔
5: اوہو،
6: دوجا اے وے کہ پانی وی اتھے صاف نہیں لبدا۔ دیکھو نی، چھپڑاں دا لوکی پانی پیندے نے، کھالاں دا پانی پیندے نے، تے پھر میدا تے خراب ہوے گا، انہاں پھر ٹھڈ دیاں بیماریاں تے ہون گیاں نا جی۔
5: بالکل ٹھیک، بالکل ٹھیک تسی فرمایا۔ سلیمان صاحب، اے گل تسی تے ویسے تے تسی بالکل ٹھیک کیتی ہے۔ سلیمان صاحب، اگلی میل حاضر ہے، جنہاں دا ناں ہے جی حافظ نعیم ہوری۔
6: اچھا،
5: اے لکھدے نے کہ روٹی کھان تو بعد ٹھڈ وچ وٹ بڑے پھردے نے۔
6: اچھا اچھا، اے وی ٹھڈ دے مسئلے بارے؟
5: ہاں جی، تے سینے وچ ساڑ جا پیندا ہے۔
6: اچھا،
5: تے ڈکار آندے نے۔ میں پھکی وی کھانا وا پر کوئی فائدہ نہیں ہوندا۔ ਤੁਸੀਂ ਕੋਈ ਚੰਗੀ ਜਿਹੀ ਦਵਾਈ ਡਾਕ ਦੇ ਜ਼ਰੀਏ ਕਰ ਦਿਓ।
6: ਨਹੀਂ ਭਾਈ, ਦਵਾਈ ਤਾਂ ਮੈਂ ਤੁਹਾਨੂੰ ਕਰ ਦੇਵਾਂਗਾ, ਲੇਕਿਨ ਸਭ ਤੋਂ ਪਹਿਲਾਂ ਮੈਂ ਅਰਜ਼ ਕਰ ਦੇਵਾਂ ਕਿ ਤੁਸੀਂ ਰੋਟੀ ਖਾਣ ਤੋਂ ਬਾਅਦ ਪੈਦਲ ਜ਼ਰੂਰ ਟੁਰਿਆ ਕਰੋ।
5: ਉਹ ਅੱਛਾ।
6: ਹਾਂਜੀ ਜੀ ਬਿਲਕੁਲ ਜੀ, ਪੈਦਲ ਟੁਰਨ ਵਾਲੇ ਲੋਕੀ ਜਿਹੜੇ ਨਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਹਿਮਾ ਜੀ ਬਚ ਜਾਂਦੇ ਨੇ।
5: ਅੱਛਾ ਅੱਛਾ ਅੱਛਾ।
6: ਤੇ ਦੂਜੀ ਗੱਲ ਇਹ ਵੇ ਕਿ ਬਾਜ਼ਾਰੀ ਸ਼ੈਵਾਂ ਮਸਲ ਸਮੋਸੇ ਪਕੌੜੇ ਹਲੀਮ ਕਬਾਬ ਮਿਰਚਾਂ ਬਹੁਤ ਤੇਜ਼ ਹੁੰਦੀਆਂ ਨੇ, ਤੇ ਜਦੋਂ ਮੈਦਾ ਵਿਗੜ ਜਾਵੇ ਨਾ ਜੀ ਸਹਿਮਾ ਜੀ, ਤੇ ਪਿੰਡਾ ਜਿਸਮ ਜਿਹੜਾ ਨਾ ਉਦੋਂ ਕਮਜ਼ੋਰ ਹੋ ਜਾਂਦਾ, ਤੇ ਫਿਰ ਦੂਜੀਆਂ ਬਿਮਾਰੀਆਂ ਵੀ ਨਾਲ ਚਿੰਬੜ ਜਾਂਦੀਆਂ ਨੇ। ਮੇਰੇ ਭਾਈ, ਤੁਸੀਂ ਆਖਿਆ ਤੇ ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦੇਵਾਂਗਾ, ਜਿਹਦੇ ਨਾਲ ਇਨਸ਼ਾਲਾ ਤੁਹਾਨੂੰ ਇਹ ਬਿਮਾਰੀ ਮੁੜ ਕੇ ਨਹੀਂ ਦੁਬਾਰਾ ਰਵੇਗੀ।
5: ਜੀ ਨਹੀਂ ਭਾਈ, ਹੁਣ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ, ਦਵਾਈ ਖਾਓ ਤੇ ਜਾਨ ਬਣਾਓ। ਸੋਹਣੇ ਭੈਣ ਭਰਾਓ, ਤੁਸੀਂ ਸੁਣ ਰਹੇ ਹੋ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਤੋਂ ਪਹਿਲਾਂ ਕਿ ਮੈਂ ਅਗਲੀ ਈਮੇਲ ਪੜ੍ਹਾਂ, ਮੈਂ ਤੁਹਾਨੂੰ ਲਿਖਵਾਉਂਦੀ ਹਾਂ ਆਪਣਾ ਪਤਾ ਤੇ ਫੋਨ ਨੰਬਰ।
4: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
5: ਜੀ ਮੇਰੇ ਬਜ਼ੁਰਗੋ, ਮੇਰੇ ਭਰਾਵੋ ਤੇ ਮੇਰੀ ਉਹ ਭੈਣੋ, ਪਤਾ ਤੁਸੀਂ ਲਿਖ ਲਿਆ ਹੋਵੇਗਾ, ਹੁਣ ਤੁਸੀਂ ਪ੍ਰੋਫੈਸਰ ਸੁਲੇਮਾਨ ਨਾਲ ਆਪ ਵੀ ਮਿਲ ਸਕਦੇ ਹੋ। ਸੁਲੇਮਾਨ ਸਾਹਿਬ, ਇਹ ਜਿਹੜੀ ਅੱਜ ਮੈਂ ਇੱਕ ਹੋਰ ਗੱਲ ਤੁਹਾਨੂੰ ਪੁੱਛਣਾ ਚਾਹਾਂਗੀ, ਕਿਉਂਕਿ ਪਿਛਲੀ ਦਫ਼ਾ ਅਸੀਂ ਗੱਲ ਉਹਦੇ ਬਾਰੇ ਥੋੜ੍ਹੀ ਘੱਟ ਕੀਤੀ ਸੀ, ਇਹ ਜੋੜਾਂ ਦੇ ਦਰਦ ਤੇ ਬਹੁਤ ਹੀ ਜਿਹੜੀ ਨਾ ਭੈੜੀ ਬਿਮਾਰੀ ਹੈ, ਇਹ ਤੇ ਬੰਦੇ ਨੂੰ ਮੁਹਤਾਜ ਕਰ ਦਿੰਦੀ। ਇਹਦੇ ਬਾਰੇ ਤੁਸੀਂ ਕੁਛ ਕਹੋਗੇ?
6: ਜੀ ਜੀ, ਮੈਂ ਤੁਹਾਨੂੰ ਦੱਸਣਾ ਸਹਿਮਾ ਜੀ, ਕਿ ਰੱਬ ਆਪਣਾ ਕਰਮ ਰੱਖੇ, ਹਰ ਬਿਮਾਰੀ ਭੈੜੀ ਹੁੰਦੀ ਹੈ ਵੈਸੇ ਤੇ,
5: ਹਾਂਜੀ ਇਹ ਤੇ ਗੱਲ ਹੈ,
6: ਭਾਵੇਂ ਉਹ ਨਜ਼ਲਾ ਜ਼ੁਕਾਮ ਹੀ ਕਿਉਂ ਨਾ ਹੋਵੇ,
5: ਬਿਲਕੁਲ ਬਿਲਕੁਲ।
6: ਜੋੜਾਂ ਦਾ ਦਰਦ ਯੂਰਿਕ ਐਸਿਡ ਦੇ ਵਧਣ ਨਾਲ ਹੁੰਦਾ ਹੈ।
5: ਅੱਛਾ,
6: ਤੇ ਯੂਰਿਕ ਐਸਿਡ ਉਦੋਂ ਵੱਧਦਾ ਹੈ ਜਦੋਂ ਵੱਡਾ ਗੋਸ਼ਤ ਖਾਧਾ ਜਾਵੇ।
5: ਹਾਏ ਅੱਲਾਹ ਹਕੀਮ ਸਾਹਿਬ, ਅੱਜ ਤੁਸੀਂ ਸਾਰੇ ਗੋਸ਼ਤ ਮਨਾ ਕਰ ਦੇਣੇ ਨੇ।
6: ਇਹਦੇ ਇਲਾਵਾ ਕੁਝ ਪੁਰਾਣੀਆਂ ਤੇ ਖਤਰਨਾਕ ਬਿਮਾਰੀਆਂ ਮਸਲਨ ਗਨੋਰੀਆ, ਸਿਫਿਲਿਸ ਤੇ ਵੱਡੇ ਬੁਖਾਰ ਦੀ ਵਜ੍ਹਾ ਨਾਲ ਵੀ ਜੋੜਾਂ ਦੀਆਂ ਦਰਦਾਂ ਹੋ ਜਾਂਦੀਆਂ।
5: ਸੁਲੇਮਾਨ ਸਾਹਿਬ, ਵੱਡਾ ਬੁਖਾਰ?
6: ਜੀ ਵੱਡਾ ਬੁਖਾਰ, ਇਹਨੂੰ ਟਾਈਫਾਇਡ ਬੁਖਾਰ ਕਹਿੰਦੇ ਨੇ, ਪਿੰਡਾਂ ਦੇ ਵਿੱਚ ਵੱਡਾ ਬੁਖਾਰ ਹੀ ਬੋਲਦੇ ਆ।
5: ਅੱਛਾ ਅੱਛਾ ਅੱਛਾ ਅੱਛਾ। ਸੁਲੇਮਾਨ ਸਾਹਿਬ, ਇਹ ਈਮੇਲ ਸਾਡੇ ਇੱਕ ਭਰਾ ਬਿਲਾਲ ਯੂਸਫ ਰਾਂ ਲਿਖੀ ਹੈ, ਤੇ ਇਹਨਾਂ ਨੂੰ ਗੋਡਿਆਂ 'ਚ ਬਹੁਤ ਪੀੜ ਹੁੰਦੀ ਹੈ।
6: ਠੀਕ।
5: ਇਹ ਲਿਖਦੇ ਨੇ ਕਿ ਮੈਂ ਟੁਰਨ ਫਿਰਨ ਤੋਂ ਆਵਾਜ਼ਾਰ ਹੋ ਗਿਆ ਵਾਂ, ਪੌੜੀਆਂ ਨਹੀਂ ਚੜ ਸਕਦਾ ਤੇ ਨਾ ਹੀ ਮੈਂ ਜ਼ਮੀਨ ਤੇ ਬਹਿ ਕੇ ਉੱਠ ਸਕਣਾ ਵਾਂ।
6: ਅੱਛਾ।
5: ਤੋਂ ਗੋਡਿਆਂ ਵਿੱਚੋਂ ਕੜਕੜ ਦੀ ਆਵਾਜ਼ਾਂ ਆਉਂਦੀਆਂ ਨੇ, ਤੇ ਮਾਸ਼ਾਅੱਲਾ ਤੁਸੀਂ ਬਹੁਤ ਸਿਆਣੇ ਤੇ ਨਾਮੀ ਗ੍ਰਾਮੀ ਹੋ, ਮੈਨੂੰ ਦੱਸੋ ਮੈਂ ਕੀ ਕਰਾਂ?
6: ਬਲਾਲ ਭਾਈ, ਇੱਕ ਗੱਲ ਯਾਦ ਰੱਖਣਾ ਕਿ ਇਸ ਬਿਮਾਰੀ 'ਚ ਦਵਾਈ ਦੇ ਨਾਲ ਪਰਹੇਜ਼ ਬਹੁਤ ਹੀ ਜ਼ਰੂਰੀ ਹੈ।
5: ਜੀ ਬਿਲਕੁਲ ਜ਼ਰੂਰੀ ਹੈ।
6: ਇਸ ਲਈ ਤੁਸੀਂ ਵੱਡਾ ਗੋਸ਼ਤ ਬਿਲਕੁਲ ਛੱਡ ਦਿਓ।
5: ਅੱਜ ਤੁਸੀਂ ਕੀ ਕਰੋ?
6: ਹਾਂਜੀ ਦੇਖੋ ਜੀ, ਜਿਹੜਾ ਪਰਹੇਜ਼ ਮੈਂ ਤੁਹਾਨੂੰ ਦੱਸ ਰਿਹਾ ਨਾ ਜੀ, ਤੇ ਇਹਨਾਂ ਨੂੰ ਚਾਹੀਦਾ ਕਿ ਨਾਲ ਪਾਣੀ ਬਹੁਤਾ ਪੀਣ।
5: ਸੁਲੇਮਾਨ ਸਾਹਿਬ, ਪਾਣੀ ਕਿਉਂ ਬਹੁਤਾ ਪੀਣ?
6: ਇਹ ਦੇਖੋ ਜੀ, ਜਿਹੜੇ ਇਹਨਾਂ ਦੇ ਜਿਸਮ ਦੇ ਵਿੱਚ ਫਾਸਦ ਮੱਧ ਤੇ ਗਲੀਜ਼ ਰਤੂਬਤਾਂ ਨੇ ਨਾ ਜੀ, ਉਹ ਜ਼ਿਆਦਾ ਪਾਣੀ ਪੀਣ ਦੇ ਨਾਲ ਨਿਕਲ ਜਾਣਗੀਆਂ।
5: ਅੱਛਾ।
6: ਤੇ ਇਹਨਾਂ ਨੂੰ ਮੈਂ ਗੱਲ ਕਹਾਂਗਾ ਕਿ ਭਾਈ ਜੀ ਤੁਸੀਂ ਫਿਕਰ ਨਾ ਕਰੋ, ਰੱਬ ਨੇ ਚਾਹਿਆ ਤੇ ਗੋਡੀਆਂ ਦੀਆਂ ਪੀਣਾ ਬਿਲਕੁਲ ਠੀਕ ਹੋ ਜਾਣਗੀਆਂ ਤੇ ਤੁਸੀਂ ਪੌੜੀਆਂ ਵੀ ਜਲਦੀ ਜਲਦੀ ਚੜੋਗੇ ਇਨਸ਼ਾਅੱਲਾ। ਇਹਦੇ ਵਾਸਤੇ ਤੁਹਾਨੂੰ ਦਵਾਈ ਇੱਕ ਪਾਰਸਲ ਕਰਵਾ ਰਹੇ ਹਾਂ, ਤੁਸੀਂ ਉਹ ਖਾਣਾ ਤੇ ਫਿਰ ਇਨਸ਼ਾਅੱਲਾ ਮੈਨੂੰ ਦੱਸਣਾ, ਤੇ ਮੈਂ ਇਨਸ਼ਾਅੱਲਾ ਤੁਹਾਨੂੰ ਇਹ ਹੀ ਕਹਾਂਗਾ ਕਿ ਤੁਸੀਂ ਬਿਲਕੁਲ ਠੀਕ ਹੋ ਜਾਓਗੇ
5: ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਤਾਲਾ। ਬਿਲਾਲ ਭਾਈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸੁਲੇਮਾਨ ਸਾਹਿਬ ਮਾਸ਼ਾਅੱਲਾ ਆਪਣੇ ਪੇਸ਼ੇ ਵਿੱਚ ਬਹੁਤ ਸਿਆਣੇ ਨੇ, ਤੇ ਰੱਬ ਨੇ ਚਾਹਿਆ ਤੇ ਰੱਬ ਨੇ ਤੁਹਾਨੂੰ ਵੀ ਇਹਨਾਂ ਦੇ ਇਲਾਜ ਨਾਲ ਠੀਕ ਕਰਨਾ, ਬਿਲਕੁਲ ਤੁਸੀਂ ਠੀਕ ਹੋ ਜਾਓਗੇ, ਫਿਕਰ ਕੋਈ ਨਹੀਂ ਕਰਨੀ। ਸੁਲੇਮਾਨ ਸਾਹਿਬ, ਈਮੇਲ ਸਾਡੇ ਇੱਕ ਭਰਾ ਯੂਸਫ ਗੋਂਦਲ ਹੋਰਾਂ ਲਿਖੀ ਹੈ।
6: ਜੀ ਜੀ, ਕੀ ਲਿਖਦੇ ਨੇ ਗੋਂਦਲ ਸਾਹਿਬ?
5: ਇਹਨਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਤੇ ਇਹਨਾਂ ਨੂੰ ਕਮਜ਼ੋਰੀ ਵੀ ਬੜੀ ਹੈ। ਕਹਿੰਦੇ ਨੇ ਕਿ ਮੈਂ ਬੜੀਆਂ ਦਵਾਈਆਂ ਖਾਧੀਆਂ ਨੇ ਜਿਹਦੇ ਨਾਲ ਸ਼ੂਗਰ ਇੱਕਦਮ ਕੰਟਰੋਲ ਹੋ ਜਾਂਦੀ ਹੈ, ਤੇ ਜਿਸ ਦਿਨ ਦਵਾਈ ਨਾ ਖਾਵਾਂ ਸ਼ੂਗਰ ਵੱਧ ਜਾਂਦੀ ਹੈ, ਸਾਰਾ ਪਿੰਡਾ ਪੀੜ ਕਰਦਾ ਹੈ ਤੇ ਕਮਜ਼ੋਰੀ ਬੜੀ ਹੈ।
6: ਜੀ ਜੀ।
5: ਹਕੀਮ ਸਾਹਿਬ, ਮੈਨੂੰ ਦੱਸੋ ਕਿ ਮੈਂ ਕਿਸ ਤਰ੍ਹਾਂ ਠੀਕ ਹੋ ਸਕਣਾ, ਤੇ ਮੈਨੂੰ ਕੋਈ ਚੰਗੀ ਜਿਹੀ ਦਵਾਈ ਜਿਹੜੀ ਹੈ ਨਾ ਉਹ ਪਾਰਸਲ ਕਰੋ।
6: ਅੱਛਾ। ਯੂਸਫ ਭਾਈ, ਤੁਸੀਂ ਜਿਹੜੀ ਦਵਾਈ ਲੈਂਦੇ ਰਹੇ ਹੋ ਉਹ ਵਕਤੀ ਆਰਾਮ ਲਈ ਸੀ, ਜਦੋਂ ਦਵਾਈ ਲਿੱਤੀ ਸ਼ੂਗਰ ਕੰਟਰੋਲ ਹੋ ਗਈ। ਮੇਰੇ ਭਾਈ, ਇੱਥੇ ਕੋਈ ਇਲਾਜ ਨਹੀਂ
5: ਬਿਲਕੁਲ
6: ਕਿ ਬੰਦਾ ਦਵਾਈਆਂ ਤੇ ਲੱਗ ਜਾਵੇ।
5: ਹਾਂਜੀ ਬਿਲਕੁਲ।
6: ਮੇਰੇ ਭਾਈ, ਯਾਦ ਰੱਖੋ ਕਿ ਜਿਹੜੀ ਦਵਾਈ ਵਕਤੀ ਆਰਾਮ ਲਈ ਹੋਵੇਗੀ ਉਹਦਾ ਨੁਕਸਾਨ ਵੀ ਹੋਵੇਗਾ। ਭਾਈ ਜੀ, ਅਸਲ ਗੱਲ ਇਹ ਵੇ ਕਿ ਤੁਸੀਂ ਦਵਾਈ ਲੈਂਦੇ ਰਹੇ ਪਰ ਤੁਹਾਡੀ ਸ਼ੂਗਰ ਪੂਰੀ ਤਰ੍ਹਾਂ ਕੰਟਰੋਲ ਨਹੀਂ ਹੋਈ, ਜਿਹਦੀ ਵਜ੍ਹਾ ਨਾਲ ਤੁਹਾਨੂੰ ਅਸਾਬੀ ਕਮਜ਼ੋਰੀ ਵੱਧ ਗਈ। ਖੈਰ ਕੋਈ ਗੱਲ ਨਹੀਂ, ਸੋਨੇ ਰੱਬ ਨੇ ਕਰਮ ਕੀਤਾ ਤੇ ਇਨਸ਼ਾਅੱਲਾ ਤੁਹਾਡੀ ਸ਼ੂਗਰ ਹਮੇਸ਼ ਲਈ ਕੰਟਰੋਲ ਰਹੇਗੀ ਤੇ ਤਾਕਤ ਦਾ ਕੋਈ ਮਸਲਾ ਹੀ ਨਹੀਂ। ਇਨਸ਼ਾਅੱਲਾ ਤਾਲਾ ਇਹੋ ਜਿਹੀ ਦਵਾਈ ਦੇਵਾਂਗੇ ਕਿ ਤੁਸੀਂ ਆਪਣੇ ਜਿਸਮ ਵਿੱਚ ਨਵੀਂ ਤਾਕਤ ਮਹਿਸੂਸ ਕਰੋਗੇ। ਮੇਰੇ ਭਾਈ, ਤੁਸੀਂ ਇੰਜ ਕਰੋ ਕਿ ਕਿਸੇ ਦਿਨ ਮੇਰੇ ਕੋਲ ਦਵਾਖਾਨੇ ਤੇ ਆ ਜਾਓ, ਫਿਰ ਮੈਂ ਤੁਹਾਨੂੰ ਇਲਾਜ ਬਾਰੇ ਹੋਰ ਵੀ ਗੱਲਾਂ ਦੱਸਾਂਗਾ।
5: ਹਕੀਮ ਸਾਹਿਬ, ਤੁਸੀਂ ਮਾਸ਼ਾਅੱਲਾ ਵੈਸੇ ਤਾਂ ਬੜੀ ਵਜ਼ਾਹਤ ਨਾਲ ਸ਼ੂਗਰ ਦੇ ਹਵਾਲੇ ਨਾਲ ਦੱਸਤਾ, ਪਰ ਮੈਨੂੰ ਤੁਸੀਂ ਥੋੜ੍ਹੀ ਜਿਹੀ ਇਹ ਦੱਸੋ ਕਿ ਸ਼ੂਗਰ ਬਿਮਾਰੀ ਐਸੀ ਕੀ ਹੈ ਕਿ ਤੂੰ ਹਰ ਇੱਕ ਨੂੰ ਸ਼ਿਕਾਇਤ ਹੋ ਰਹੀ ਹੈ, ਔਰ ਇਹਦਾ ਇਲਾਜ ਕੀ, ਮਤਲਬ ਠੀਕ ਨਹੀਂ ਹੋ ਰਿਹਾ?
6: ਦੇਖੋ ਜੀ, ਸ਼ੂਗਰ ਤੇ ਬਹੁਤ ਹੀ ਭੈੜੀ ਬਿਮਾਰੀ ਹੈ, ਇਹਦੇ ਨਾਲ ਜਿਸਮ ਬਿਲਕੁਲ ਖੋਖਲਾ ਹੋ ਜਾਂਦਾ।
5: ਅੱਛਾ।
6: ਤੇ ਜਿਸਮ ਲਾਗਰ ਤੇ ਅਸਾਬ ਕਮਜ਼ੋਰ ਹੋ ਜਾਂਦੇ ਨੇ। ਦੇਖੋ ਨਾ ਜੀ, ਡਾਕਟਰ ਕਹਿੰਦੇ ਨੇ ਕਿ ਇਹ ਜਿਹੜੀ ਬਿਮਾਰੀ ਹੈ ਨਾ ਇਹ ਕਬਰ ਦੀਆਂ ਕੰਧਾਂ ਤੱਕ ਜਾਂਦੀ ਹੈ, ਲੇਕਿਨ ਉਹਨਾਂ ਦਾ ਆਪਣਾ ਸੁਲੇ ਇਲਾਜ ਹੈ, ਸਾਡਾ ਆਪਣਾ ਸੁਲੇ ਇਲਾਜ ਹੈ। ਇਨਸ਼ਾਅੱਲਾ ਤਾਲਾ, ਅਸੀਂ ਇਹ ਦੇਖੋ ਜੀ, ਇੱਕ ਜੜੀ ਬੂਟੀ ਹੈ ਜਿਹਦਾ ਨਾਂ ਹੈ ਗੁੜਮਾਰ ਬੂਟੀ।
5: ਅੱਛਾ।
6: ਇਹਦਾ ਨਾਂ ਹੀ ਗੁੜਮਾਰ ਹੈ, ਯਾਨੀ ਕਿ ਤੁਸੀਂ ਗੁੜ ਖਾ ਲਵੋ ਜਾਂ ਕੋਈ ਠੰਡੀ ਮਿੱਠੀ ਚੀਜ਼ ਤੁਸੀਂ ਖਾ ਲਵੋ ਤੇ ਉਤੋਂ ਇਹਦੇ ਚੰਦ ਪੱਤੇ ਜਿਹੜੇ ਨਾ ਉਹ ਤੁਸੀਂ ਚਬਾ ਲਵੋ ਤੇ ਇਨਸ਼ਾਅੱਲਾ ਤਾਲਾ ਜਿਹੜੀ ਇਹਦੀ ਮਿਠਾਸ ਹੈ ਨਾ ਉਹ ਬਿਲਕੁਲ ਖਤਮ ਹੋ ਜਾਏਗੀ। ਤੇ ਬਰਤਾਨੀਆ ਦੇ ਇੱਕ ਮਿਸਟਰ ਅਲੈਗਜ਼ੈਂਡਰ ਨੇ, ਉਹਨਾਂ ਨੇ ਬੜੀ ਇਹਦੇ 'ਤੇ ਤਹਿਕੀਕ ਕੀਤੀ ਹੈ, ਉਹ ਲਿਖਦੇ ਨੇ ਕਿ ਇਹਦੇ ਵਿੱਚ ਅੱਲਾਹ ਤਾਲਾ ਨੇ ਕੈਸਾ ਲੁਬਾ ਵੀ ਕੈਸਾ ਰੂਬ ਪੈਦਾ ਕੀਤਾ ਗੁੜਮਾਰ ਬੂਟੀ ਦੇ ਵਿੱਚ, ਤੇ ਜਿਹੜਾ ਲਬਲਬੇ ਦੇ ਨਿਜ਼ਾਮ ਨੂੰ ਦਰੁਸਤ ਕਰਕੇ ਜਿਸਮ 'ਚ ਇਨਸੁਲੀਨ ਪੈਦਾ ਕਰਦਾ ਤੇ ਇਹ ਬੜੀਆਂ ਇਨਸ਼ਾਅੱਲਾ ਇਹਨਾਂ ਦੇ ਵਿੱਚ ਜਿਹੜੀ ਜੜੀ ਬੂਟੀ ਨੇ ਸ਼ਫਾ ਸ਼ਫਾ ਅੱਲਾਹ ਤਾਲਾ ਨੇ ਰੱਖੀ ਹੈ।
5: ਹਕੀਮ ਸਾਹਿਬ, ਇਹ ਚਿੱਠੀ ਸਾਡੇ ਇੱਕ ਹੋਰ ਭਰਾ ਜਿਹੜੇ ਨੇ ਨਾਸਰ ਮਹਿਮੂਦ ਹੋਰੀ ਲਿਖਦੇ ਨੇ, ਇਹ ਲਿਖਦੇ ਨੇ ਕਿ ਮੈਂ ਕਾਲਜ ਵਿੱਚ ਪੜ੍ਹਨਾ ਵਾਂ, ਮੈਂ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਵਿੱਚ ਫਸ ਗਿਆ, ਮੇਰਾ ਪਿੰਡਾ ਸੁੱਕ ਕੇ ਪਤਲਾ ਹੋ ਗਿਆ ਤੇ ਲੱਤਾਂ ਪੀੜ ਕਰਦੀਆਂ ਨੇ ਤੇ ਹੱਡੀਆਂ ਨਜ਼ਰ ਆਉਣ ਲੱਗ ਪਈਆਂ ਨੇ, ਮੈਨੂੰ ਦੱਸੋ ਮੈਂ ਕੀ ਕਰਾਂ?
6: ਬੇਟਾ ਜੀ, ਤੁਸੀਂ ਜਿਹੜੀ ਹਕੀਕਤ ਲਿਖੀ ਹੈ ਉਹਨੂੰ ਵੇਖਦੇ ਆਇਆ ਮੈਂ ਇਸ ਨਤੀਜੇ ਤੇ ਪਹੁੰਚਿਆ। ਬੇਟਾ ਜੀ, ਤੁਸੀਂ ਮੈਂ ਇੱਕ ਇਹੋ ਹੀ ਅਰਜ਼ ਕਰਾਂਗਾ ਕਿ ਤੁਸੀਂ ਜ਼ਿਹਨ ਨੂੰ ਪਾਕ ਪਕੀਜ਼ਾ ਰੱਖੋ, ਪੰਜ ਗਾਨਾ ਨਮਾਜ਼ ਪੜ੍ਹੋ ਤੇ ਕਿਸੇ ਵੀ ਬੁਰੀ ਸੁਸਾਇਟੀ ਦੇ ਵਿੱਚ ਤੁਸੀਂ ਨਾ ਬੈਠੋ ਤੇ ਤੁਸੀਂ ਕੁਛ ਹੋਰ ਵੀ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਇੱਥੇ ਖੁੱਲ੍ਹ ਕੇ ਨਹੀਂ ਦੱਸ ਸਕਦਾ, ਤੁਸੀਂ ਦਵਾਖਾਨੇ 'ਤੇ ਮੇਰੇ ਕੋਲ ਆ ਜਾਓ ਜਾਂ ਤੁਹਾਡੀ ਤਰ੍ਹਾਂ ਹੋਰ ਵੀ ਜਿਹੜੇ ਦੋਸਤ ਨੇ ਉਹ ਮੇਰੇ ਕੋਲ ਆ ਜਾਣ, ਅਤੇ ਇਨਸ਼ਾਅੱਲਾ ਉੱਥੇ ਖੁੱਲ੍ਹ ਕੇ ਫਿਰ ਤੁਹਾਨੂੰ ਮੈਂ ਸਾਰੀ ਗੱਲ ਇਹਦੀ ਸਾਰੀ ਡਿਟੇਲ ਦੱਸਾਂਗਾ, ਤੁਹਾਡੀ ਕੇਸ ਹਿਸਟਰੀ ਵੀ ਲਵਾਂਗਾ ਅਤੇ ਦਵਾਈ ਦੇਵਾਂਗੇ ਇਨਸ਼ਾਅੱਲਾ ਤਾਲਾ, ਤੁਸੀਂ ਬਿਲਕੁਲ ਠੀਕ ਹੋ ਜਾਵੇਗੇ, ਮੁੜ ਕੇ ਬਿਮਾਰੀ ਤੁਹਾਨੂੰ ਨਹੀਂ ਹੋਵੇਗੀ
5: ਇਨਸ਼ਾਅੱਲਾ ਤਾਲਾ। ਹਕੀਮ ਸਾਹਿਬ, ਇਹ ਖਾਸ ਸਾਡੇ ਇੱਕ ਹੋਰ ਭਰਾ ਨੇ ਲਿਖਿਆ ਜਿਨ੍ਹਾਂ ਦੀ ਉਮਰ 46 ਸਾਲ ਹੈ
6: ਜੀ ਜੀ,
5: ਇਹ ਕਹਿੰਦੇ ਨੇ ਕਿ ਮੈਨੂੰ ਅਸਾਬੀ ਕਮਜ਼ੋਰੀ ਦੀ ਤਕਲੀਫ ਹੈ
6: ਜੀ,
5: ਅਤੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਵਾਂ, ਮਿਹਰਬਾਨੀ ਕਰਕੇ ਮੈਨੂੰ ਦੱਸੋ ਕਿ ਮੈਂ ਤੁਹਾਡੇ ਕੋਲ ਕਿਵੇਂ ਆਵਾਂ।
6: ਅੱਛਾ, ਅਤੇ ਭਾਈ ਜੀ ਮੈਂ ਸੁਬਹਾ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਦਵਾਖਾਨੇ 'ਤੇ ਆਪਣੇ ਮਤਲਬ ਉੱਤੇ ਮੌਜੂਦ ਹੁੰਦਾ, ਤੁਸੀਂ ਕਿਸੇ ਵੀ ਟਾਈਮ ਮੇਰੇ ਕੋਲ ਕਿਸੇ ਵੀ ਦਿਨ ਮੇਰੇ ਕੋਲ ਆ ਜਾਵੋ, ਅਤੇ ਇਨਸ਼ਾਅੱਲਾ ਤਾਲਾ ਉੱਥੇ ਮੈਂ ਤੁਹਾਨੂੰ ਖੁੱਲ੍ਹ ਕੇ ਤੁਹਾਡੇ ਨਾਲ ਗੱਲ ਹੋਵੇਗੀ, ਤੁਹਾਨੂੰ ਦਵਾਈ ਦੇਵਾਂਗਾ, ਪਰਹੇਜ਼ ਦੱਸਾਂਗਾ, ਅਤੇ ਇਨਸ਼ਾਅੱਲਾ ਤਾਲਾ ਜਿੰਝ ਤੁਸੀਂ ਕਹੋਗੇ ਇਨਸ਼ਾਅੱਲਾ ਤਾਲਾ ਉਂਝ ਤੁਸੀਂ ਠੀਕ ਹੋ ਜਾਵੋਗੇ
5: ਇਨਸ਼ਾਅੱਲਾ ਤਾਲਾ। ਹਕੀਮ ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਸਾਡੇ ਭੈਣ ਭਰਾਵਾਂ ਨੂੰ ਸਿਹਤ ਤੰਦਰੁਸਤੀ ਬਾਰੇ ਬਹੁਤ ਸੋਹਣੀਆਂ ਗੱਲਾਂ ਦੱਸੀਆਂ, ਤੁਹਾਡਾ ਬਹੁਤ ਸ਼ੁਕਰੀਆ।
6: ਸਹਿਮਾ ਜੀ, ਇਹ ਤੁਹਾਡੀ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦੀ ਮਿਹਰਬਾਨੀ ਹੈ ਕਿ ਤੁਹਾਡੀ ਵਜ੍ਹਾ ਨਾਲ ਇਹ ਪ੍ਰੋਗਰਾਮ ਮੇਰੇ ਸੁਣਨ ਵਾਲਿਆਂ ਤੱਕ ਪਹੁੰਚਦਾ ਹੈ, ਅਤੇ ਮੈਂ ਉਹਨਾਂ ਨਾਲ ਗੱਲਬਾਤ ਵੀ ਕਰਨਾ, ਅਤੇ ਤੁਹਾਡਾ ਅਤੇ ਪੂਰੀ ਟੀਮ ਦਾ ਵੀ ਬਹੁਤ ਬਹੁਤ ਸ਼ੁਕਰੀਆ
5: ਜੀ, ਤੁਹਾਡੀ ਬੜੀ ਮਿਹਰਬਾਨੀ ਹਕੀਮ ਸਾਹਿਬ। ਸੋਹਣੇ ਭੈਣ ਭਰਾਓ ਅਤੇ ਮੇਰੇ ਬਜ਼ੁਰਗੋ, ਰੱਬ ਤੁਹਾਨੂੰ ਬਿਮਾਰੀਆਂ ਤੋਂ ਹਮੇਸ਼ਾ ਬਚਾਵੇ ਅਤੇ ਤੁਸੀਂ ਖੁਸ਼ੀ ਖੁਸ਼ੀ ਵੱਸੋ ਅਤੇ ਜਿੰਦੜੀ ਦੇ ਮਜ਼ੇ ਲੁੱਟੋ। ਮੇਰੇ ਸੋਹਣੇ ਭੈਣ ਭਰਾਓ, ਹੁਣ ਲਿਖੋ ਤੁਸੀਂ ਸਾਡਾ ਪਤਾ ਅਤੇ ਫੋਨ ਨੰਬਰ।
4: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
5: ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਰੱਬ ਨੇ ਚਾਹਿਆ ਤੇ ਅਗਲੇ ਪ੍ਰੋਗਰਾਮ ਵਿੱਚ ਫੇਰ ਮੁਲਾਕਾਤ ਹੋਵੇਗੀ, ਉਸ ਵੇਲੇ ਤੱਕ ਅੱਲਾ ਹਾਫਿਜ਼।
2: ਦਿਸ ਇਜ਼ ਐਫ ਐਮ 101.9।